ਨੁਗੇ ਖੰਤ ਤਕਾ ਮਿਦੋ ਖਿਲਾਫ ਵੇ ਵਕੀ ਵਕੀ ਵੇ ਗਤੂ ਵੇ ਏਂ ਖੁਮ ਮੇ ਬਯਕੀ ਵਿਸ ਤਿਮਨ ਰਸ ਕਲਾ ਗੇ ਹਜ਼ਰਤ ਰੁਜੂ ਆਵਾਨੇ ਬਯਕੇ।

ਤੇਸੇਵੇ ਕੇਰਤ ਕੁਰਵਾਨ ਮੇਹਰ ਗੜਿੰਗ ਹਗੜੀ ਸਾਵਿਸ ਮਿੰਟ ਅਸਿਕੁੰਤ ਮੀਤੇ ਰਾਜੇ ਗੜ ਹਗੜੀ ਬੈਗੜ ਗੁਣ ਮੇਂ ਕੇ ਨਿਸਤੇਨੀ ਮੁਸਫੁਮ ਫਿਲਾਵਲੇ।

0: ਦਰਿਨਕੀ ਮੈਂ ਅੱਲੋ ਹਵਾਲ ਕਰਵਾ ਫਾਵਾ ਅਮਾਨਾ ਤੇ
1: ਦਰਿਨਕੀ ਮੈਂ ਮਫੰਗੇ ਲੂਲੂ ਗੇ ਫਿਨਿਕਾਂ
0: ਇਹ ਦਰਿਨਨ ਹਿਯਮਕ ਦੱਕਿਆ ਦਿਨ ਮਕੀ ਮੈਂ ਬਫੰਗੇ ਜ਼ਿੰਮਾ
1: ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ ਏ ਹਿੱਤਕੁਗੇ ਮਾਮਲਾ ਮਿਲੀ
2: ਬੁਰਾਸਫਤਿ ਦੋਹਗੇ ਮੇਂਦਰ ਤੇ ਜਹਾਇਰ ਰਿਪੀਟ ਹੁਕੁਰ ਦੋਹਗੇ ਰੇਗਨ ਦਿਹੇ ਜਹਾਇਰ ਆਦੀ ਹੋਨਹਿਰ ਦੋਹਗੇ ਮੇਂਦਮ ਇਕੇ ਜਹਾਇਰ
3: ਹਿੱਤਕੁਗੇ ਮਾਮਲਾ ਮਿਲੀ

0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁ ਵਾਜਿਬ ਵਾਣਤਾ
1: ਹਜ ਦਿਉ ਮਟਕ ਅਦਕਾ ਫੋਨ ਫੈਸਾ ਇਨਸਾ ਕਾ ਦੇਖੇ ਨਤਾ
0: ਅਤੁ ਗੋ ਨ ਗਹਨਾਈ ਜ਼ਕਾ ਤਕਾਨੀ ਕਿਹਨੇ
2: ਤੇ ਹੁਰੀਆ ਸਵਾਗਤ ਹੈ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋਗੇ ਹਿੰਦੂ ਦਿਹ ਕਟਤੀ ਹੂੰ ਰਿਪੀਟ ਹੋ ਮਧੋਗੇ ਰੇ ਦਿਹ ਚਾਇਰੋ ਆਦਿ ਹੁਣ ਹੀ ਰਧੋਗੇ ਮਿੰਦਰੋ ਇੱਕ ਚਾਇਰੋ
5: ਇੰਹਾ ਸਤਰਸਤੇ ਕਸਾਰਸ ਨੂੰ 1 ਕਿਲੋ ਹਰਟਸ ਮੀਡੀਅਮ ਵੇਵ ਆਦਿ 98 ਮੈਗਾਹਰਟਸ ਐਫਐਮ ਬੈਂਡ ਹਮਾਇਕਣੀ ਦਿਵੀ ਰਾਜੇ ਗੜੋ
6: මෙහාර ගඩින් ෆතිහ් හතරෙක් ජෙහි මේ දිව්‍ය රාජ්‍යයේ අඩෝ

0: kurume ema allah subhanahu wa taala wes emiya ke kamen nukura kam ga wanya ekam kurum ga azab nuniya faafe nu devan enun to abdaziz
1: ade jamilu algon menge wahaka ingama ti algon me angadem wes mujtama nu te hunteri na benuwa wahake ki algon men nubaka men hitang erikam ga wes yakun adi azab bili bene kom mekes algon men burhanu ge wahaka mitanuga walaqad raa ولقد همت به وهم بها لولا ارى برهان ربي ميكما بهكوت سالون هيتانغاريني كوتكون اغون بالالافه دي ميواحك نيومك گندن جهني اغون مين تفسير علمري ميكما بهكوتوم ورگينا واحكت دكا فايبودي اكتريم بايبيفلو ميدالوني برهان اي برهان كي رسول ميو يعقوب عليه السلام يوسف عليه السلام وكريفول متيغا يعقوب عليه السلام صفه وگين دييه ane ekle ane adi ham ehem eba be fulun eba vidalwe e mi malaikate ge khial no ta malaikate ge hiani e sifa gen diye ane ba ne no ne mio ekle fa na feni wadage tie faruga wala taqrabu zina innahu kana fahishatan wasaa sabila atge ekulebe maneki teba mi hu zine kaari nuashe ei wara nuba kamike ati diuma goswe gemwa magike ade mi wahakataka fahuga algon menna badi mi wahakataka raddu koffa bay befrun diu wafe bhure ei hagigatu ga mi evs kame ki dalile gemacha binawe fa wa ichse nune mi hama dekei fa hori wahakataka ke mi wahakataka ginai zikur kore fas mi fenani israeli riwayat ke matige adi bay ichse ki hama khiale bay mi hun fenna fenume liye fe ehmi ma mi ga demme moseves ishara kore fa da asluga mi ge burhan ki yusuf alaihi salam ge iman kame ekle fa na ehsas wegen die diu me e burhan ki hagigatu ga ehm vedan ta mosa vidalu hin aslu fembuagam fahuri rodeyan hutta fembuagam mi haves ekin rakkateri mi wani allah subhanahu wa taala haran korwa fa kamaka wati ehm vi ma yusuf alaihi salam is mikamu mi durugati e gos fahish amale kamake kale pan hipla arada e burhan ki
2: anwar ade me thi ayatu ga mana ga ali ibn husain bayan ko ba hmyati me ekamana e kotri tera bedoda anne re kamita hotte bude ਦੇ ਕੋਣਾ ਮਿਹ ਦੇ ਗਤ ਕਿ ਫੋਤੀ ਗੰਡ ਨੇ ਬੁੱਧੂ ਕਮਤੀ ਗੇਲੋ ਵੀ ਤੇ ਯੂਸਫਾਨ ਵਿਦਾਲ ਵੀ ਇੱਕ ਕੀ ਬਗਨ ਤੋ ਕਮਨਾ ਤਿਕੋ ਤ ਤਿਕੰਤ ਤ ਕੁਰਬ ਵੀ ਇਹ ਦੇ ਕੋਣਾ ਵਿਦਾਲ ਤਿਮਾਉਂ ਕਮਨਾ ਲਦ ਫਲੋਗੇ ਮੜਾ ਗਨ ਨੋ ਮੇ ਬੁੱਧ ਫੈਨਿਦਾ ਨੇ ਤੀ ਨੇ ਯੂਸਫਾਨ ਵਿਦਾਲ ਵੀ ਤਿਮੰਨ ਲਦ ਗੇ ਤੋ ਮਾ ਹਗੋ ਹ ਮੋੜੋ ਗਨ ਨੂੰ ਹਈਏ ਆਲਨ ਤੋ ਗ ਰਸ ਕਲਾਂਗੇ ਕਲਾਂਗੇ ਤਿਮੰਨ ਨੇ ਹੁਰੀ ਹਾਕ ਮੇ ਬਯਾਂ ਕੋ ਦੇਵਾ ਹੁਰੀ ਹਾਕ ਮੋ ਗਨਾ ਦੇ ਰਸ ਕਲਾਂਗੇ ਹਮ ਕਲਾਂਗੇ ਤਿਮੰਨ ਮਾ ਲਦ ਵਤੀ ਮਾ ਬਿਰਗਤੁ ਅਵਲਾ ਕ ਮੋੜੋ ਗਨ ਨੂੰ ਬੇਗੇ ਮੇ ਨੂੰ ਹਈਏ ਮੇਂ ਵਿਦਾਲਾ ਫੇ ਕਲੇਫਾਨ ਕੋਟਸ਼ੀ ਕੇ ਦੁਰਾ ਦਿਮਾਲੇ ਦੁਏ ਵੜਾ ਗੰਨੇ ਵਿਕਮਾ
0: ਨਿਜ਼ਾਰ ਆਦੇ ਮੀ ਅਵਲ ਮੇਂ ਮਿਹਰ ਮੀ ਫਾਹ ਕਰਮ ਗੰਦਾ ਨੁਕਤਾ ਹੈ ਕਿ ਹਗੇਤੁਗਾ ਮੀ ਵਰਨ ਮੁਹਿਮ ਨੁਕਤਾ ਹੈ ਸਭ ਕਿ ਇਨਸਾਨਾ ਕੇ ਹਿਤੁਗਾ ਉਫੇਦੇ ਫਾਹਿਸ਼ ਖਿਆਲ ਤੱਕ ਆਇ ਗੋਤਾ ਅਮਲ ਕੁਰਮਾ ਨੁਕੁਰਮ ਕੇ ਵਾਹ ਕੇ ਮੇ ਦੱਕਣ ਨੂੰ ਇਫਦਾ ਖਿਆਲ ਤੱਕ ਆਇ ਗੋਤਾ ਅਵਲ ਮੇਂ ਅਮਲ ਕੋਫਿਨਾ ਮੈਂ ਅੱਲਾਹ ਅਜ਼ਾਬ ਦੇਵਾ ਕਮਾ ਆਦੇ ਨਕੋ ਦੋ ਕੋ ਲੈ ਫਿਨਾ ਮਗੁਣ ਮੇਂ ਨਾ ہمے گوتا ہتن نوبے کمے گوتو گہ ہتن گرے کنت نوکد دو کولم سرا گڑ مننا اللہ ایبا ثواب دے وا کا گڑ مننا میں انگے چکی دا گڑ میتن گہ فاہ کرم مڑنے می فاہش عمل ا دے زینے فدا عمل تک کو ایکی باو یوسف فان وس اے دس وڑاں فائیو ونی اکلے پن بپا پھڑ گے ارشاد تک دین اے گے اتر اڑ مننا انگے نے نبی بے کلوں گے عائلہ کو وڑاں نبی بے فہ ہمے گوت فدا نبی بے کلے ایم اللہ سبحانہ و تعالی گے می اونگنا دیبما اکلانگ متیوری ارشاد فول تمیگ ارشاد تمیگ ای وہمنے گندے اگونو ہندانن آدے می گتوگا می اگونمنگ میدوگ جیل تہ وس می ہریھا می واہکتا کومس ابرا لیبی گننا گوتا اگونمنگ امتو ک نبی یاوس می فاحش عملہ بہ گتوں ورا اگوری فلارت ک اگون دیبوا فہن حادثہ اگون میتن ہندانن ہنداما گتوں می ਇਫਾਰੇ ਕੀ ਤਰਸੂਲਾ ਗਾਰੀਆ ਆਦੇ ਅਲ ਇਸਲਾਮ ਵੀ ਜ਼ੁਆਨ ਨੈਨ ਦੋ ਇਹ ਨਾ ਐਸ ਮੇ ਬੁਰਣੀ ਕੀ ਤਰਸੂਲਾ ਮੀ ਦੰਨਵਣੀ ਥਿਮਨ ਨੇ ਜ਼ਿਨੇ ਕਰਮੁਗੇ ਹੁੱਦਦੇ ਬਾਸ਼ ਜ਼ੁਆਨ ਕਮੁਗੇ ਇਹ ਵਰਗਦ ਇਹਸਾਸੁਗਾ ಎದುಂ ಮೇರಿ ಕಮಗೆ ಎಹಸಾಸ್ ಗದವೆ ಏನೆ ಇಫದ ಕಮೆ ಕಂತತ ಕುರುಮ ಮಗುಫೈ ಕೊ ದೆವ್ವಾತ ರಸೂಲಯಂ ಆಸ್ ಏನ ಮಿ ಇಕಮಗೆ ಇಜ್ನೆ ಮಿ ಎದನಿ
3: ಆರಿ ಮಿಹಾಯ್ ಸಾಬ ಮಿರೇವೆಸ್ ಅವಗುಣ ಮಿ ಜೇನಿ ಪ್ರೋಗ್ರಾಮ್ ನಿಮಾಲಾ ಹವಕಿವಲ ಇರಾತ್ ಕುರವಿ ಮಾದ ಮಾರೇವೆಸ್ ಮಿ ಸಿಸ್ಲಾಗೆ ಮಿ ವಾಹಕಾಗೆ ನೋಣಿ ಮಿ ಬೆಯಾಕು ಬದ್ದಲಮ ಮಿ ವಿಕ್ರಮ ಮಿರೇವೆ ವಕಿವನಿ ಪ್ರೋಗ್ರಾಮ್ ರೆಕಾರ್ಡ್ ಕುರಿ ಮೊಹಮ್ಮದ್ ತೌಫಿಕ್ ಹುಸೇಲಿ ಅಲಿ ಅಬ್ದುಲ್ ಅಸ್ಸಲಾಮು ಅಲೈಕುಂ.